ਕਜਨਮੀਰ ਕਬ ਕਮੈਨੀ ਪੀ ਬਾਰੋ ਕੀ ਪਰਲੋ ਨੋਸਨਾਪ ਕਨੇਗਰੀ ਕਾ ਆਕਾਸ਼ਵਾਨੀ ਐਫ ਐਮ ਜੰਪੀ ਨੋਸ਼ੀਸ ਪਾਲਾਈ ਪੰਜਨ ਰਿਓ ਮੈਗਹਰਟਸ ਬਨਾ ਕਾ ਐਪ ਨਿਊਜ਼ ਔਨ ਏ ਮੰਤਨ ਸ਼ੀ ਪੰਗ ਪਲੇ ਯੋਸ ਨੋ ਯਕੀ ਖੁਬਰ ਹਗਕ ਦਿਨ ਖਾਸੀ ਗਲਵਾਨ ਸ਼ਪੀ ਨਾ ਕਾ ਆਕਾਸ਼ਵਾਨੀ ਸ਼ਲੰਗ ਕਪੋਰ ਮਤਾ ਕਲਾ ਦਾ ਪ੍ਰਾਬਜੇ ਤਿੰਗਿਆ ਸਦੰਗ ਨੋ ਯਾ ਕਾ ਪ੍ਰੋਗਰਾਮ ਕੀ ਜਿੰਗ ਰਾਇ ਨਾ ਕੀ ਫਿਲਮ ਹਿੰਦੀ ਪਰ ਕਨੇਗਰੀ ਕਾ ਪ੍ਰੋਗਰਾਮ ਬਾਲੀਵੁੱਡ ਐਫ ਐਮ ਸੁਪਰ ਹਿਟਸ ਕਰਮੈਨੀ ਕੀ ਬਜੂ ਸਮੋਤਰਾ ਬਨ ਸਮੀ ਹੀ ਜਿੰਗ ਰਾਇ ਨਾ ਕੀ ਫਿਲਮ ਹਿੰਦੀ ਕੀ ਬਾ ਨਡੂ ਕੀ ਬਾ ਖਮਰਿਮ ਪਰ ਹਡੂ ਕੀ ਬਥ ਮਾਇਰੂ ਨਾ ਸਪਨ ਸੋ ਨਾ ਕਮਦਾ ਜੋਂਪੀ ਤਿੰਨੇ ਸਾ ਨਾ ਇਸ ਨਾ ਬਨ ਗਾ ਯਾਰ ਜੀ ਸਕਾਰਲੇਟ ਹਾ ਕਾ ਪ੍ਰੋਗਰਾਮ ਬਾਲੀਵੁੱਡ ਐਫ ਐਮ ਸੁਪਰ ਹਿਟਸ ਨਾ ਕਾ ਐਫ ਐਮ ਜੋਂਪੀ ਨਾ ਸਦੰਗ ਨੀ ਦਾ ਜਿੰਗ ਰਾਇ ਨਾ ਕੀ ਫਿਲਮ ਇਲਜ਼ਾਮ ਕਬ ਪਹਿਲੇ ਪਿਆਰ ਕੀ ਬਨਬੂਰ ਤੱਕ ਜਿੰਗ ਰਾਇ ਨਾ ਕਾ ਫਿਲਮ ਦਰ ਕਬ ਚਾਡੂ ਤੇਰੀ